ਸੋਹਣੇ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਗਾਣੇ ਮਜ਼ੇਦਾਰ ਲੱਗ ਰਹੇ ਹੈ ਯਾਰ ਦੇਖੋ ਮਜ਼ੇਦਾਰ ਤੋਂ ਹੈ ਹੀ ਸ਼ੋਅ ਵੀ ਆਪਣਾ ਮਜ਼ੇਦਾਰ ਆ ਆਪ ਵੀ ਮਜ਼ੇਦਾਰ ਔਰ ਗਾਣੇ ਤੋਂ ਮਜ਼ੇਦਾਰ ਜੋ ਹੈ ਵੋ ਡੈਫੀਨੇਟਲੀ ਹੋਣੇ ਹੀ ਹੈ ਔਰ ਬਤਾਓ ਸਭ ਕਿਆ ਚੱਲ ਰਿਹਾ ਲਾਈਫ ਮੈਂ ਆਪਕੇ ਮੈਂ ਅਭੀ ਦੇਖ ਰਹੀ ਥੀ ਕਿ ਆਪਣੇ ਕਤਰ ਮੇ ਜੋ ਹੈ ਇੱਕ ਕੈਫੇ ਓਪਨ ਹੁਆ ਹੈ ਕੈਫੇ ਤੋਂ ਦੇਖੋ ਬਹੁਤ ਸਾਰੇ ਓਪਨ ਹੋਤੇ ਹੋਤੇ ਯੇ ਮਤਲਬ ਆਪਕੋ ਐਕੁਆਰੀਅਮ ਜੋ ਹੈ ਵੋ ਉਸਕੇ ਅੰਦਰ ਮਿਲੇਗਾ ਯੇ ਓਲਡ ਦੋਹਾ ਪੋਰਟ ਪਰ ਹੈ ਦਾ ਟਰਮੀਨਲ ਦਾ ਓਲਡ ਦੋਹਾ ਪੋਰਟ ਜੀ ਹਾਂ ਇਨਡੋਰ ਕੈਫੇ ਹੈ ਜਹਾਂ ਪਰ ਆਪਕੋ ਜੋ ਹੈ ਜਬ ਆਪ ਕਾਫੀ ਪੀ ਰਹੇ ਹੈ ਵਹਾਂ ਪੇ ਕੈਫੇ ਸ਼ਾਪ ਮੇ ਬੈਠੇ ਹੈ ਸੋ ਆਪਕੋ ਐਕੁਆਰੀਅਮ ਜੋ ਹੈ ਵੋ ਦਿਖੇਗਾ ਔਰ ਬਹੁਤ ਸਾਰਾ ਬੜੀਆ ਇੱਕਦਮ ਮਰੀਨ ਵਿਊ ਜੋ ਹੈ ਵੋ ਆਪਕੋ ਦਿਖੇਗਾ ਯਾਰ ਮੇਰਾ ਬਹੁਤ ਮਨ ਹੈ ਯਾਰ ਯਹਾਂ ਪੇ ਜਾਣੇ ਕਾ ਕਦਰ ਮੇ ਬਹੁਤ ਸਾਰੀ ਕ੍ਰੀਏਟਿਵ ਚੀਜ਼ੇ ਜੋ ਹੈ ਵੋ ਓਪਨ ਹੋਤੀ ਰਹਤੀ ਹੈ ਸੋ 6:34 18 ਸੈਕਿੰਡ ਸਟੂਡੀਓ ਕੀ ਘੜੀ ਪੇ ਹੋ ਚੁੱਕੀ ਹੈ ਆਨੇ ਵਾਲੇ ਗਾਨੋ ਮੇ ਸੇ